ਦੇਰ ਸੁਸੈ ਸੁਹਾਮੀ ਫੇਰੀ ਭੇਟੀ ਨਾ ਸਕਸਾ ਉਜਾੜ ਡਾਲੀ ਮਾ ਪਨੀ ਪਾਲੁਆ ਫੇਰੀ ਨਾ ਸਕਸਾ ਉਜਾੜ ਡਾਲੀ ਮਾ ਪਨੀ।